0: ਦੇ ਮਹਿ ਦੋਰ ਗੰਗੇ ਕਲ ਨਹੀ ਨਾ ਦੇ ਮੈਂ ਵੀ ਪੈਨੀਲਾ
1: ਸਮ ਅਨੁਗ੍ਰਹਾਯ
2: ਵਾਰਤਾ ਪਿਟ ਵਾਰਤਾ ਕਬਨੇ ਕੋਟ ਯਟੇ NLB ਦਨੜਿ ਤਹਨੇ ਲੁਤਰਾਈਨ ਪ੍ਰਤੀ ਸੰਵਰਧਨੇ ਤ ਤੈਨੰਤ ਸ਼ਕਤੀਕ ਵਿਮਿੰ ਉਬਤ ਦਿਨਵਾ ਰਟਤ ਦਿਨਵਟ ਦਨਨਿ ਦਹਨੇ ਬਿਲਦੀ ਕੇ ਲੋਬਤ ਕੋਟਿਪਤੀ ਕੁਵਨ
3: ඇසට ගියා තවසට ගෙදර කිව්වට අවසට ගෙදර යන්නේක තමයි අමාරුම වැඩේ.